ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਭਾਰਤ ਵਿੱਚ ਸੈਰ ਸਪਾਟਾ ਇਸ ਵਿਸ਼ੇ 'ਤੇ ਡਾਕਟਰ ਵਿਨੇ ਨੀਤ ਕੌਰ ਦੀ ਵਾਰਤਾ ਸੁਣਵਾਵਾਂਗੇ ਅਤੇ ਇੱਕ ਆਵਾਜ਼ ਪ੍ਰੋਗਰਾਮ 'ਚ ਆਸਾ ਸਿੰਘ ਮਸਤਾਨਾ ਦੇ ਗਾਏ ਗੀਤ ਵੀ ਸੁਣਾਂਗੇ। ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਅੱਜ ਵਰਲਡ ਟੂਰਿਜ਼ਮ ਡੇ ਯਾਨੀ ਵਿਸ਼ਵ ਸੈਰ ਸਪਾਟਾ ਦਿਵਸ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਸੰਸਾਰ ਭਰ ਵਿੱਚ ਇਸ ਗੱਲ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਕਿ ਲੋਕ ਸੈਰ ਸਪਾਟੇ ਦੇ ਪ੍ਰਤੀ ਜਾਗਰੂਕ ਹੋਣ, ਕਿਉਂਕਿ ਸੈਰ ਸਪਾਟਾ ਪੂਰੇ ਵਿਸ਼ਵ ਵਿੱਚ ਸਮਾਜਕ, ਸੱਭਿਆਚਾਰਕ, ਰਾਜ

ਕੰਪਨੀ ਤੱਕ ਤੇ ਆਰਥਿਕ ਕਦਰਾਂ ਕੀਮਤਾਂ ਨੂੰ ਵਧਾਉਣ ਵਿੱਚ ਸਹਾਇਤਾ ਕਰ ਸਕਦਾ ਹੈ, ਜਿਸ ਨਾਲ ਲੋਕਾਂ ਦੀ ਦੇਸ਼ਾਂ ਦੀ ਆਪਸੀ ਸਮਝ ਤੇ ਸਾਂਝ ਵਧੇਗੀ। ਹਰ ਸਾਲ ਇਸ ਦਿਵਸ ਦਾ ਕੋਈ ਥੀਮ ਰੱਖਿਆ ਜਾਂਦਾ ਹੈ। ਸਾਲ 2026 ਲਈ ਇਸ ਦਾ ਵਿਸ਼ਾ ਹੈ ਪੇਂਡੂ ਅਤੇ ਸਮੁਦਾਇ ਕੇਂਦਰਿਤ ਸੈਰ ਸਪਾਟਾ, ਜਿਸ ਦਾ ਮਕਸਦ ਪਿੰਡਾਂ ਤੇ ਸਥਾਨਕ ਸੱਭਿਆਚਾਰ ਨੂੰ ਸੈਰ ਸਪਾਟੇ ਨਾਲ ਜੋੜਨਾ ਹੈ।

0: ਸੈਲਾਨੀ ਆਉਂਦੇ ਨੇ ਤੇ ਵਪਾਰ ਵੱਧਦਾ ਹੈ, ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਏ। ਆਪਣਾ ਵਿਰਸਾ ਸਾਂਭਿਆ ਰਹਿੰਦਾ ਹੈ ਤੇ ਦੇਸ਼ ਦੀ ਵਿਸ਼ਵ 'ਚ ਇੱਕ ਥਾਂ ਬਣਦੀ ਹੈ। ਜਦੋਂ ਲੋਕ ਸਾਡੇ ਦੇਸ਼ ਦੇ ਸੈਰ ਸਪਾਟੇ ਦੇ ਥਾਵਾਂ ਦੀਆਂ ਤਸਵੀਰਾਂ ਖਿੱਚਦੇ ਨੇ ਤਾਂ ਉਹ ਸਿਰਫ ਕੈਮਰੇ 'ਚ ਤਸਵੀਰਾਂ ਨੂੰ ਕੈਦ ਨਹੀਂ ਕਰਦੇ, ਬਲਕਿ ਸਾਡੇ ਇਤਿਹਾਸ ਨੂੰ ਜਿਉਂਦਿਆਂ ਰੱਖਦੇ ਨੇ। ਅਸੀਂ ਦੂਜੇ ਦੇਸ਼ਾਂ ਦੀ ਸੈਰ ਨੂੰ ਜਾਈਏ ਤੇ ਸੈਲਾਨੀ ਸਾਡੇ ਦੇਸ਼ ਦੀ ਯਾਤਰਾ ਕਰਨ, ਇਹ ਭਾਵ ਵੱਖ ਵੱਖ ਸੱਭਿਆਚਾਰਾਂ ਦਾ ਸੰਗਮ ਏ, ਜੀ ਪਰਚਾਵਾ ਵੀ ਹੈ। ਅਸੀਂ ਕਿਸੇ ਭਾਵ ਨੂੰ ਵੀ ਲੈ ਕੇ ਸੈਰ ਸਪਾਟੇ ਲਈ ਜਾਈਏ ਤਾਂ ਅੰਤਰਰਾਸ਼ਟਰੀ ਸੈਰ ਸਪਾਟਾ ਦਿਵਸ ਨੂੰ ਮਨਾਉਣਾ ਸਾਰਥਕ ਹੋਏਗਾ। ਤੇ ਫਿਰ ਕਿੱਥੇ ਜਾ ਰਹੇ ਹੋ ਸੈਰ ਸਪਾਟੇ ਲਈ? ਭਾਰਤ 'ਚ ਸੈਰ ਸਪਾਟੇ ਲਈ ਕਈ ਤਰ੍ਹਾਂ ਦੀਆਂ ਥਾਵਾਂ ਹਨ। ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਭਾਰਤ ਵਿੱਚ ਸੈਰ ਸਪਾਟਾ। ਵਾਰਤਾਕਾਰ ਨੇ ਡਾਕਟਰ ਵਿਨੇ ਨੀਤ ਕੌਰ।
1: ਸੈਰ ਸਪਾਟਾ, ਘੁੰਮਣਾ ਫਿਰਨਾ, ਇਹ ਸੋਚ ਕੇ ਹੀ ਮਨ ਤੇਜ਼ ਰਫਤਾਰ ਰੋਜ਼ਾਨਾ ਜ਼ਿੰਦਗੀ ਤੋਂ ਆਰਾਮ ਛੁੱਟੀ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਸੈਰ ਸਪਾਟਾ ਮਨੁੱਖ ਲਈ ਓਨਾ ਹੀ ਜ਼ਰੂਰੀ ਹੈ ਜਿੰਨਾ ਜ਼ਿੰਦਗੀ ਜਿਉਣ ਲਈ ਹੋਰ ਅਹਿਮ ਕੰਮ ਜ਼ਰੂਰੀ ਹਨ। ਕਿਧਰੇ ਪੜ੍ਹਿਆ ਸੀ ਕਿ ਵਿਹਲੀਆਂ ਗੱਲਾਂ ਕਰਨਾ ਵੀ ਇੱਕ ਹੁਨਰ ਹੈ, ਅਤੇ ਇਹ ਹੁਨਰ ਘੁੰਮਣ ਫਿਰਨ ਨਾਲ ਹੀ ਆਉਂਦਾ ਹੈ। ਕਿਉਂਕਿ ਅਸੀਂ ਜਿੰਨਾ ਜ਼ਿਆਦਾ ਘੁੰਮਦੇ ਹਾਂ ਓਨਾ ਜ਼ਿਆਦਾ ਲੋਕਾਂ ਨਾਲ, ਪ੍ਰਕਿਰਤੀ ਨਾਲ ਅਤੇ ਹਰ ਥਾਂ ਦਾ ਵੱਖਰਾ ਤਜ਼ਰਬਾ ਹਾਸਲ ਕਰਦੇ ਹਾਂ, ਜੋ ਸਾਨੂੰ ਜ਼ਿੰਦਗੀ ਦੇ ਅਨੇਕਾਂ ਨਵੇਂ ਪਹਿਲੂਆਂ ਨੂੰ ਦਿਖਾਉਂਦਾ, ਸੋਚਣ ਅਤੇ ਜਿਉਣ ਦੇ ਨਵੇਂ ਰਾਹ ਸਿਖਾਉਂਦਾ ਹੈ। ਸੈਰ ਸਪਾਟੇ ਦੌਰਾਨ ਵਿਭਿੰਨ ਤਰੀਕਿਆਂ ਨਾਲ ਇਹ ਜੋ ਗਿਆਨ ਪ੍ਰਾਪਤੀ ਹੁੰਦੀ ਹੈ, ਇਹ ਕਿਸੇ ਕਲਾਸਰੂਮ, ਕਿਸੇ ਲੈਕਚਰ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਚਿਰਸਥਾਈ ਹੁੰਦੀ ਹੈ। ਅੱਜ ਦੇ ਇਸ ਯੁੱਗ ਵਿੱਚ ਘੁੰਮਣ ਦੀ ਗੱਲ ਕਰਦਿਆਂ ਹੀ ਆਮ ਤੌਰ 'ਤੇ ਲੋਕ ਭਾਰਤ ਤੋਂ ਬਾਹਰ ਘੁੰਮਣ ਲਈ ਵਿਚਾਰ ਕਰਨੀ ਸ਼ੁਰੂ ਕਰ ਦਿੰਦੇ ਹਨ, ਪਰ ਭਾਰਤ ਬੇਅੰਤ ਹੈ। ਜੇ ਅਸੀਂ ਭਾਰਤ ਵਿੱਚ ਸੈਰ ਕਰਨੀ ਸ਼ੁਰੂ ਕਰ ਦਈਏ ਤਾਂ ਇੱਥੇ ਜਿੰਨੀ ਵਿਭਿੰਨਤਾ ਹੈ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਮਿਲ ਸਕੇਗੀ। ਭਾਰਤ ਦੀਆਂ ਚਾਰੋਂ ਦਿਸ਼ਾਵਾਂ ਵਿੱਚ 28 ਪ੍ਰਦੇਸ਼ ਹਨ। ਹਰ ਪ੍ਰਦੇਸ਼ ਵਿੱਚ ਕਈ ਨਿੱਕੇ ਵੱਡੇ ਪਿੰਡ, ਸ਼ਹਿਰ, ਕਸਬੇ ਆਦਿ ਹਨ। ਹਰ ਇੱਕ ਥਾਂ ਦੀ ਪ੍ਰਕਿਰਤੀ, ਲੋਕ, ਰਹਿਣ ਸਹਿਣ, ਪਹਿਰਾਵਾ, ਭੋਜਨ, ਨਾਚ, ਰਸਮੋ ਰਿਵਾਜ਼ ਆਦਿ ਸਭ ਵਿੱਚ ਬੇਅੰਤ ਵਿਭਿੰਨਤਾ ਹੈ ਅਤੇ ਹਰੇਕ ਨੂੰ ਹੋਰ ਖੂਬਸੂਰਤ ਬਣਾਉਂਦੀ ਹੈ। ਸੈਰ ਸਪਾਟੇ ਦਾ ਇਹ ਸਫ਼ਰ ਜੇ ਅਸੀਂ ਪੰਜਾਬ ਤੋਂ ਸ਼ੁਰੂ ਕਰੀਏ ਤਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਹੈਰੀਟੇਜ ਸਿਟੀ, ਤੁਸੀਂ ਕਦੀ ਵੀ ਜਾਓ ਹਮੇਸ਼ਾ ਯਾਤਰੂਆਂ, ਸੈਲਾਨੀਆਂ ਦੀ ਭੀੜ ਮਿਲਦੀ ਹੈ। ਚੰਡੀਗੜ੍ਹ, ਸਿਟੀ ਆਫ ਰਾਊਂਡ ਅਬਾਊਟ, ਵੈਲ ਪਲੈਨਡ, ਬੜੇ ਸਲੀਕੇ ਨਾਲ ਉਸਾਰਿਆ ਸ਼ਹਿਰ। ਚੰਡੀਗੜ੍ਹ ਦਾ ਰੌਕ ਗਾਰਡਨ ਭਾਰਤ ਦਾ ਸਭ ਤੋਂ ਅਨੁਪ ਮੂਰਤੀ ਕਲਾ ਪੇਸ਼ ਕਰਦਾ ਹੈ। ਸੁਖਨਾ ਝੀਲ ਸ਼ਿਵਾਲਿਕ ਪਹਾੜੀਆਂ ਦੀ ਤਲਹੱਟੀ ਵਿੱਚ ਮਾਨਵ ਨਿਰਮਿਤ ਖੂਬਸੂਰਤ ਝੀਲ ਹੈ। ਜ਼ਾਕਿਰ ਹੁਸੈਨ ਰੋਜ਼ ਗਾਰਡਨ ਏਸ਼ੀਆ ਦਾ ਸਭ ਤੋਂ ਵੱਡਾ ਗੁਲਾਬ ਦਾ ਬਾਗ ਹੈ। ਇੱਥੇ ਗੁਲਾਬ ਦੀਆਂ ਹਜ਼ਾਰਾਂ ਕਿਸਮਾਂ ਦੇਖੀਆਂ ਜਾ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਪਹਾੜਾਂ, ਬਰਫ਼ਾਂ, ਝਰਨਿਆਂ ਨਾਲ ਭਰਪੂਰ। ਡਲਹੌਜ਼ੀ, ਧਰਮਸ਼ਾਲਾ, ਸ਼ਿਮਲਾ, ਕਸੌਲ, ਕਸੌਲੀ, ਕਾਂਗੜਾ, ਮਨਾਲੀ, ਕੁੱਲੂ, ਚੰਬਾ ਆਦਿ। ਇਹਨਾਂ ਪਹਾੜੀ ਇਲਾਕਿਆਂ ਵਿੱਚ ਪਹਾੜਾਂ 'ਚ ਵੱਸਦੇ ਲੋਕਾਂ ਦਾ ਜੀਵਨ ਢੰਗ, ਪਹਾੜਾਂ ਦੀਆਂ ਚੜ੍ਹਾਈਆਂ, ਖੁੱਲ੍ਹਾਂ, ਪ੍ਰਕਿਰਤੀ ਦੇ ਨਜ਼ਾਰੇ ਬੇਅੰਤ ਹਨ। ਭਾਰਤ ਵਿੱਚ ਇਹਨਾਂ ਪਹਾੜਾਂ 'ਤੇ ਜਾਣਾ ਬਹੁਤ ਹੀ ਸੌਖਾ ਹੈ। ਸੰਪੂਰਨ ਭਾਰਤ ਵਿੱਚ ਅਸੀਂ ਜਿੱਥੇ ਵੀ ਚਲੇ ਜਾਈਏ, ਧਾਰਮਿਕ ਪੱਖ ਤੋਂ ਕਿਸੇ ਨਾ ਕਿਸੇ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਹੋ ਜਾਂਦੇ ਹਨ। ਮੰਦਰ, ਗੁਰਦੁਆਰੇ, ਮਸਜਿਦ, ਚਰਚ, ਬੌਧੀ ਮੰਦਰ ਆਦਿ ਸਾਨੂੰ ਉਸ ਥਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਕਾਰੀ ਦਿੰਦੇ ਹਨ। ਹਿਮਾਚਲ ਤੋਂ ਥੋੜ੍ਹਾ ਉੱਪਰ ਨੂੰ ਜਾਈਏ ਤਾਂ ਸ਼੍ਰੀਨਗਰ, ਜੰਮੂ ਕਸ਼ਮੀਰ, ਲੇਹ, ਲੱਦਾਖ, ਸਪਿਤੀ ਵੈਲੀ ਵਾਲੇ ਪਾਸੇ ਤਾਂ ਜਾਂਦਿਆਂ ਹੀ ਗੱਲ ਬਣਦੀ ਹੈ। ਇੱਥੇ ਆ ਕੇ ਤਾਂ ਲੱਗਦਾ ਹੈ ਕਿ ਕਿਸੇ ਹੋਰ ਹੀ ਬ੍ਰਹਿਮੰਡ 'ਚ ਆ ਗਏ ਹਾਂ। ਪਹਾੜਾਂ ਦੇ ਰੰਗ ਹਰ ਪਲ ਬਦਲਦੇ, ਬਰਫ਼ਾਂ, ਮਿੱਟੀਆਂ, ਭਾਂਤ ਭਾਂਤ ਦੇ ਪੱਥਰ, ਝਰਨਿਆਂ ਦੇ ਪਾਣੀ, ਪਰਬਤਾਂ ਨਿਆਈ ਰੰਗ ਬਦਲਦੇ। ਪਰਬਤਾਂ ਦੀਆਂ ਸਿਖਰਾਂ ਦੀਆਂ ਹਜ਼ਾਰਾਂ ਕਿਲੋਮੀਟਰਾਂ ਦੀਆਂ ਉਚਾਈਆਂ ਉੱਤੇ ਜਾ ਕੇ ਕੁਦਰਤ ਦੀ ਖੂਬਸੂਰਤੀ, ਸ਼ਾਂਤ ਅਤੇ ਸਾਫ਼ ਹਵਾ, ਨੀਲੇ ਬੱਦਲ, ਤਾਰਿਆਂ ਭਰਿਆ ਸਾਫ਼ ਸੁੰਦਰ ਅਸਮਾਨ, ਸਾਡੇ ਦਰਿਆ, ਵਿਛੜਿਆ ਪੰਜਾਬ, ਉੱਥੋਂ ਦੇ ਲੋਕ, ਹਰ ਧਰਮ ਦੇ ਸਾਰੇ ਆਪਣੇ, ਕੋਈ ਬੇਗਾਨਾ ਨਹੀਂ। ਇਉਂ ਲੱਗਦਾ ਜਿਵੇਂ ਇੱਥੇ ਤੱਕ ਹਾਲੇ ਸ਼ਹਿਰ ਵਾਲਾ ਜ਼ਹਿਰ ਨਹੀਂ ਪਹੁੰਚਿਆ। ਬੋਧੀਆਂ ਦੇ ਮੱਠ, ਕਈ ਮੰਜ਼ਲੀ ਪੁਰਾਤਨ ਇਮਾਰਤਾਂ, ਰਾਜਿਆਂ ਰਾਣੀਆਂ ਦੇ ਮਹਿਲਾਂ ਦੀਆਂ ਖੂਬਸੂਰਤੀਆਂ, ਅੱਖਰ ਥੋੜ੍ਹੇ ਲੱਗਦੇ। ਜਿੰਨਾ ਸਮਾਂ ਲਾ ਲਵੋ ਘੱਟ ਹੀ ਲੱਗਦਾ। ਇਸ ਦੇ ਨਾਲ ਹੀ ਉੱਤਰੀ ਭਾਰਤ ਵਿੱਚ ਦੇਹਰਾਦੂਨ, ਮਸੂਰੀ, ਹਰਿਦੁਆਰ, ਬਦਰੀਨਾਥ, ਨੈਨੀਤਾਲ ਅਤੇ ਉੱਤਰਾਖੰਡ ਦਾ ਪਹਾੜੀ ਇਲਾਕਾ ਸੈਲਾਨੀਆਂ ਦੇ ਆਕਰਸ਼ਣ ਦੇ ਪ੍ਰਮੁੱਖ ਕੇਂਦਰ ਹਨ। ਇੰਨੀਆਂ ਖੂਬਸੂਰਤ ਥਾਵਾਂ ਨੂੰ ਦੇਖ ਭਾਰਤ

0: ਨੂੰ ਹੋਰ ਖੋਜਣ ਵੇਖਣ ਦਾ ਦਿਲ ਕਰਦਾ ਹੈ। ਭਾਰਤ ਤੋਂ ਬਾਹਰ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ। ਭਾਰਤ ਦੇ ਉੱਤਰ ਪੂਰਬ ਵਾਲੇ ਪਾਸੇ ਜਾਂਦਿਆਂ ਹੀ ਸਭ ਤੋਂ ਪਹਿਲਾਂ ਧਿਆਨ ਖਿੱਚਦੀਆਂ ਹਨ ਸੱਤ ਭੈਣਾਂ ਦੇ ਰਾਜ, 7 ਸਿਸਟਰ। ਅਰੁਣਾਚਲ ਪ੍ਰਦੇਸ਼, ਆਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ, ਅਤੇ ਨਾਲ ਹੀ ਇਹਨਾਂ ਦਾ ਭਰਾ ਸਿੱਕਿਮ। ਇਹਨਾਂ ਰਾਜਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਹਨ। ਹਰ ਕਬੀਲੇ ਦੇ ਆਪਣੇ ਨਿਯਮ, ਆਪਣੇ ਰੰਗ ਅਤੇ ਆਪਣੇ ਅੰਦਾਜ਼ ਹਨ। ਚਾਹ ਦੇ ਬਾਗਾਨਾਂ ਨਾਲ ਭਰਪੂਰ ਪ੍ਰਕਿਰਤੀ, ਖੂਬਸੂਰਤ ਹਰਿਆਵਲ ਨਾਲ ਭਰੇ ਪਹਾੜ ਅਤੇ ਮੈਦਾਨ, ਝਰਨੇ ਅਤੇ ਅਚਾਨਕ ਮੀਹਾਂ ਦਾ ਆ ਜਾਣਾ, ਦਾਰਜੀਲਿੰਗ ਦਾ ਸਨਰਾਈਜ਼, ਸੂਰਜ ਉਦੇ, ਕੰਚਨਜੰਗਾ ਅਤੇ ਚੜ੍ਹਦੇ ਸੂਰਜ ਦੀ ਰੌਸ਼ਨੀ ਨਾਲ ਪਰਬਤ ਦਾ ਰੰਗ ਬਦਲਣਾ, ਕੈਲਿੰਗਪੋਂਗ, ਪੱਛਮੀ ਬੰਗਾਲ ਦਾ ਹਿੱਲ ਸਟੇਸ਼ਨ, ਪਹਾੜੀ ਰੇਲ। ਪਹਾੜੀ ਰੇਲ ਤਾਂ ਹੋਰ ਵੀ ਕਈ ਹਿੱਲ ਸਟੇਸ਼ਨ 'ਤੇ ਮਿਲ ਜਾਂਦੀ ਹੈ। ਇਹਨਾਂ ਪਹਾੜਾਂ ਦੇ ਸਾਡੇ ਰਾਖੀ ਕਰਦੇ ਫੌਜੀਆਂ ਦੇ ਕੈਂਪ, ਉਹਨਾਂ ਨੂੰ ਸਲਾਮ, ਜਿਹੜੇ ਸਾਡੀ ਸੁਰੱਖਿਆ ਲਈ ਉੱਥੇ ਸਾਰੀ ਉਮਰ ਲਾ ਦਿੰਦੇ ਹਨ। ਸ਼ਹੀਦਾਂ ਦੇ ਸਮਾਰਕ, ਤਿੱਬਤ ਬਾਰਡਰ, ਬੌਧ ਮੱਠ ਦੀਆਂ ਖੂਬਸੂਰਤੀਆਂ, ਉਹਨਾਂ ਦੀਆਂ ਹੈਰਾਨ ਕਰਨ ਵਾਲੀਆਂ ਕਥਾਵਾਂ, ਉਹਨਾਂ ਦੇ ਤਪ, ਸਭ ਨੂੰ ਸਿਜਦਾ ਕਰਨ ਨੂੰ ਦਿਲ ਕਰਦਾ। ਪੱਛਮੀ ਭਾਰਤ ਵਾਲੇ ਪਾਸੇ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਹੈ। ਰਾਜਸਥਾਨ ਅਤੇ ਗੁਜਰਾਤ ਰਜਵਾੜਿਆਂ ਦੇ ਪ੍ਰਦੇਸ਼ ਹਨ, ਵੱਡੇ ਵੱਡੇ ਮਹਿਲ, ਰਿਆਸਤਾਂ। ਇਸ ਪਾਸੇ ਰੇਗਿਸਤਾਨ ਮਿਲਦੇ ਹਨ, ਬੀਕਾਨੇਰ, ਜੈਸਲਮੇਰ, ਜੋਧਪੁਰ, ਜੈਪੁਰ, ਉਦੈਪੁਰ, ਮਾਊਂਟ ਆਬੂ, ਦੁਨੀਆ ਦਾ ਸਭ ਤੋਂ ਵੱਡਾ ਨਮਕਦਾਰ ਰੇਗਿਸਤਾਨ ਕੱਛ। ਗੁਜਰਾਤ ਦੇਖਦਿਆਂ ਹੀ ਬਣਦਾ ਹੈ। ਇਹਨਾਂ ਸਾਰੀਆਂ ਜਗ੍ਹਾਵਾਂ ਦਾ ਪਹਿਰਾਵਾ, ਖਾਣ ਪੀਣ, ਰਹਿਣ ਸਹਿਰ ਪਹਿਲੇ ਸਾਰੇ ਪ੍ਰਾਂਤਾਂ ਤੋਂ ਬਿਲਕੁਲ ਵੱਖਰਾ ਹੈ। ਇਹ ਵੱਖਰਤਾ ਮੌਸਮ ਕਰਕੇ ਅਤੇ ਇਹਨਾਂ ਦੀ ਆਰਥਿਕ ਸਥਿਤੀਆਂ ਕਰਕੇ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ, ਇਹ ਤਾਂ ਦਿੱਲੀ ਵਾਂਗ ਹੀ ਭੀੜ ਭੜੱਕੇ ਵਾਲਾ, ਭਾਂਤ ਭਾਂਤ ਦੇ ਰੰਗ ਤਮਾਸ਼ਿਆਂ ਨਾਲ ਭਰਿਆ ਸ਼ਹਿਰ ਹੈ। ਭਾਰਤ ਵਿੱਚ ਸੈਲਾਨੀਆਂ ਦੇ ਪ੍ਰਮੁੱਖ ਪਸੰਦ ਕੀਤੇ ਜਾਣ ਵਾਲੇ ਸਥਾਨਾਂ ਵਿੱਚੋਂ ਗੋਆ ਵਿਸ਼ੇਸ਼ ਸਥਾਨ ਰੱਖਦਾ ਹੈ। ਇੱਥੇ ਸਾਨੂੰ ਪੁਰਤਗਾਲੀ ਰਹਿਣ ਸਹਿਣ ਵੇਖਣ ਨੂੰ ਮਿਲਦਾ ਹੈ। ਗੋਆ ਦੇ ਪੁਰਾਤਨ ਚਰਚ, ਸਮੁੰਦਰੀ ਕਿਨਾਰੇ ਸੈਲਾਨੀਆਂ ਨੂੰ ਬਹੁਤ ਮੋਹਦੇ ਹਨ। ਦੱਖਣ ਵਿੱਚ ਸਾਨੂੰ ਭਾਰਤ ਦਾ ਹੋਰ ਨਵਾਂ ਰੂਪ ਦੇਖਣ ਨੂੰ ਮਿਲਦਾ ਹੈ। ਹੈਦਰਾਬਾਦ ਵਿੱਚ ਪੁਰਾਣਾ ਹਿੰਦੁਸਤਾਨ, ਪੁਰਾਤਨ ਇਮਾਰਤਾਂ ਦਾ ਇਤਿਹਾਸ, ਮੋਤੀਆਂ ਦੇ ਵਪਾਰੀਆਂ ਦਾ ਸ਼ਹਿਰ, ਹੈਦਰਾਬਾਦੀ ਬਿਰਿਆਨੀ ਇਸ ਦੇ ਵਿਸ਼ੇਸ਼ ਆਕਰਸ਼ਣ ਹਨ। ਪੌਂਡੀਚਰੀ ਬਹੁਤ ਸੁੰਦਰ, ਸ਼ਾਂਤ, ਸਮੁੰਦਰ ਦੇ ਕਿਨਾਰੇ ਵਸਿਆ ਖੂਬਸੂਰਤੀ ਭਰਪੂਰ ਫਰਾਂਸੀਸੀ ਸ਼ਹਿਰ। ਚੇਨਈ, ਬੈਂਗਲੋਰ ਵਿੱਚ ਲੋਕ ਦਿੱਲੀ ਵਾਂਗ ਨੌਕਰੀਆਂ ਕਰਨ ਵੀ ਜਾਂਦੇ ਹਨ। ਘੁੰਮਣ ਫਿਰਨ ਦੇ ਨਾਲ ਨਾਲ ਰੋਜ਼ਗਾਰ ਦੀਆਂ ਸੰਭਾਵਨਾਵਾਂ ਦੱਖਣੀ ਭਾਰਤ ਦੇ ਅਜਿਹੇ ਸ਼ਹਿਰਾਂ ਵਿੱਚ ਬਹੁਤ ਵੱਧ ਰਹੀਆਂ ਹਨ। ਅਜਿਹੇ ਸ਼ਹਿਰਾਂ ਵਿੱਚ ਆਧੁਨਿਕੀਕਰਨ ਹਰ ਪੱਖ ਤੋਂ ਪੂਰੀ ਤਰ੍ਹਾਂ ਵੇਖਿਆ ਜਾ ਸਕਦਾ ਹੈ। ਕਰਨਾਟਕ, ਤਮਿਲਨਾਡੂ, ਮੈਂਗਲੋਰ, ਕੋਚੀ, ਊਟੀ ਅਤੇ ਹੋਰ ਕਈ ਛੋਟੇ ਛੋਟੇ ਖੇਤਰ ਕੁਦਰਤੀ ਅਤੇ ਮਨੁੱਖ ਦੁਆਰਾ ਬਣੀਆਂ ਹੈਰਾਨ ਕਰਨ ਵਾਲੀਆਂ ਦਾਰਸ਼ਨਿਕ ਜਗ੍ਹਾਵਾਂ ਨੂੰ ਸਮੋਏ ਬੈਠੇ ਹਨ। ਅਸੀਂ ਇੱਥੇ ਅਬਚਲ ਨਗਰ ਬਿਦਰ ਦਾ ਜ਼ਿਕਰ ਕਰਨਾ ਨਹੀਂ ਭੁੱਲ ਸਕਦੇ। ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਤੇ ਗੁਰਦੁਆਰਾ ਨਾਨਕ ਚੀਰਾ, ਜਿਵੇਂ ਅਸੀਂ ਗੁਰੂਆਂ ਦੀ ਗੋਦੀ 'ਚ ਆ ਬੈਠੇ ਹੋਈਏ, ਦਿਲ ਦਿਮਾਗ ਬਿਲਕੁਲ ਸ਼ਾਂਤ, ਸਾਰੀ ਦੁਨੀਆ ਤੋਂ ਮੁਕਤ ਹੋ ਜਾਂਦਾ ਹੈ। ਕੇਰਲ ਵਿੱਚ ਮੁਨਾਰ ਦੱਖਣ ਦੇ ਹਿੱਲ ਸਟੇਸ਼ਨ ਵਿੱਚ ਪ੍ਰਮੁੱਖ ਮੰਨਿਆ ਜਾਂਦਾ ਹੈ। ਉੱਥੋਂ ਦੀਆਂ ਉਚਾਈਆਂ, ਪਹਾੜੀ ਰਸਤੇ, ਇੱਕ ਵਾਰ ਤਾਂ ਤੁਸੀਂ ਭੁੱਲ ਹੀ ਜਾਓਗੇ ਕਿ ਇਹ ਭਾਰਤ ਦਾ ਦੱਖਣੀ ਹਿੱਸਾ ਹੈ। ਹਰ ਤਰ੍ਹਾਂ ਦੇ ਮਸਾਲੇ ਮੁਨਾਰ ਦੀ ਭੂਮੀ 'ਤੇ ਪਾਏ ਜਾਂਦੇ ਹਨ, ਇਹ ਇੱਥੋਂ ਦੀ ਵਿਸ਼ੇਸ਼ਤਾ ਹੈ। ਕੇਰਲ ਵਿੱਚ ਬੋਟ ਹਾਊਸ ਸ਼੍ਰੀਨਗਰ ਦੀ ਡੱਲ ਲੇਕ ਦੀ ਯਾਦ ਦਿਵਾਉਂਦੇ ਹਨ। ਕੇਰਲ ਵਿੱਚ ਛੋਟੇ ਛੋਟੇ ਟਾਪੂਆਂ 'ਤੇ ਲੋਕਾਂ ਦੇ ਘਰਾਂ ਅਤੇ ਉਹਨਾਂ ਦੀ ਮਹਿਮਾਨ ਨਿਵਾਜ਼ੀ, ਇਹ ਸਾਰੇ ਅਨੁਭਵ ਸਾਨੂੰ ਸਿਰਫ ਭਾਰਤ ਵਿੱਚ ਹੀ ਮਿਲ ਸਕਦੇ ਹਨ। ਤ੍ਰਿਵੇਂਦਰਮ ਦੇ ਨਾਲ ਲੱਗਦੇ ਹੋਰ ਸਮੁੰਦਰੀ ਕਿਨਾਰੇ ਦੇ ਅਨੇਕਾਂ ਸ਼ਹਿਰ, ਨਾਰੀਅਲ ਦੇ ਰੁੱਖ ਅਤੇ ਹੋਰ ਨਿਆਮਤਾਂ, ਇਹ ਭਾਰਤ ਦੇ ਇਸੇ ਹਿੱਸੇ ਵਿੱਚ ਮਿਲਦੀਆਂ ਹਨ। ਕੰਨਿਆਕੁਮਾਰੀ ਭਾਰਤ ਦਾ ਆਖਰੀ ਕਿਨਾਰਾ ਸ਼ਹਿਰ ਹੈ। ਇਹਨਾਂ ਜਗ੍ਹਾਵਾਂ ਦਾ ਰਹਿਣ ਸਹਿਣ, ਰਸਮੋ ਰਿਵਾਜ਼, ਤਿਉਹਾਰ, ਆਰਥਿਕਤਾ, ਪ੍ਰਕਿਰਤੀ ਉੱਤਰੀ ਭਾਰਤ ਨਾਲੋਂ ਬਿਲਕੁਲ ਵੱਖਰੀ ਹੈ। ਇੱਥੇ ਸਭ ਕੁਝ ਸਮੁੰਦਰ 'ਤੇ ਆਧਾਰਿਤ ਹੈ। ਇਹਨਾਂ ਦੇ ਵਪਾਰ, ਘਰ, ਜੀਵਨ ਢੰਗ ਸਾਰੇ ਇਹ ਸਮੁੰਦਰ ਅਨੁਸਾਰ ਬਣੇ ਹਨ। ਹੁਣ ਅਸੀਂ ਪੂਰਬੀ ਭਾਰਤ ਦੀ ਗੱਲ ਕਰਦੇ ਹਾਂ। ਇਸ ਪਾਸੇ ਸਾਨੂੰ ਉੜੀਸਾ, ਬੰਗਾਲ, ਪਟਨਾ, ਬਿਹਾਰ ਆਦਿ ਸਥਾਨਾਂ ਦੀ ਸੈਰ ਕਰਨ ਨਾ ਮਿਲਦਾ ਹੈ। ਪਟਨਾ 'ਚ ਸੱਚਖੰਡ ਸ੍ਰੀ ਪਟਨਾ ਸਾਹਿਬ ਅਤੇ ਬਿਹਾਰ ਵਿੱਚ ਬੌਧ ਗਿਆ। ਬਿਹਾਰ ਦੀਆਂ ਫਸਲਾਂ, ਵਿਸ਼ੇਸ਼ ਤੌਰ 'ਤੇ ਮੱਕੀ, ਬੰਗਾਲ ਦਾ ਹਥਕਰਘਾ, ਦੁਰਗਾ ਪੂਜਾ, ਬੰਗਾਲੀ ਕਲਚਰ, ਰਸਗੁੱਲੇ ਵਾਲੀ ਮਿਠਾਸ ਮਿਲਦੀ ਹੈ। ਕਲਕੱਤਾ ਦਾ ਪੁਰਾਣਾ ਭਾਰਤ, ਅੰਗਰੇਜ਼ਾਂ ਦੇ ਨਿਸ਼ਾਨ ਅੱਜ ਵੀ ਕਾਇਮ ਹਨ। ਉੜੀਸਾ ਵਿੱਚ ਭੁਵਨੇਸ਼ਵਰ, ਰਮੇਸ਼ਵਰਮ, ਜਗਨਨਾਥਪੁਰੀ ਇਤਿਹਾਸਕ ਅਤੇ ਧਾਰਮਿਕ ਸਥਾਨ, ਕੋਨਾਰਕ ਹਸਤਕਲਾ ਦਾ ਪਿਛੋੜ ਨਮੂਨੇ ਹਨ। ਉੜੀਸਾ ਵਿੱਚ ਹੀ ਏਸ਼ੀਆ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਚਿਲਕਾ ਝੀਲ ਹੈ। ਇੱਥੇ ਲੁਪਤ ਹੁੰਦੀ ਇਰਾਵਦੀ ਡਾਲਫਿਨ ਅਤੇ ਸਰਦੀਆਂ ਵਿੱਚ ਦੂਰ ਦੂਰ ਤੋਂ ਆਉਣ ਵਾਲੇ ਲੱਖਾਂ ਪ੍ਰਵਾਸੀ ਪੰਛੀ ਵੇਖੇ ਜਾ ਸਕਦੇ ਹਨ। ਝੀਲ ਵਿੱਚੋਂ ਵਿੱਚ ਕਾਲੀਜਾਈ ਮੰਦਰ ਅਤੇ ਨਲਬਾਨਾ ਪੰਛੀ ਸੈਂਚੁਰੀ ਹੈ। ਕਿਸ਼ਤੀ 'ਤੇ ਜਾਈਏ ਤਾਂ ਇਹਨਾਂ ਜਗ੍ਹਾਵਾਂ ਦੇ ਨਾਲ ਅਸੀਂ ਸੀ ਮਾਊਥ ਟਾਪੂ ਦੀ ਸੈਰ ਕਰਦੇ ਹਾਂ, ਜਿਸ ਦੇ ਇੱਕ ਪਾਸੇ ਚਿਲਕਾ ਝੀਲ ਦਾ ਮਟਿਆਲਾ ਪਾਣੀ ਹੈ ਅਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਦਾ ਨੀਲਾ ਪਾਣੀ। ਇੱਕੋ ਸਮੇਂ ਝੀਲ ਅਤੇ ਸਮੁੰਦਰ ਨੂੰ ਵੇਖਣਾ ਭਾਗਾਂ ਦੀ ਗੱਲ ਲੱਗਦੀ ਹੈ। ਇਸ ਤਰ੍ਹਾਂ ਅਸੀਂ ਇੱਥੇ ਤਕਰੀਬਨ ਸਾਰੇ ਭਾਰਤ ਦੀ ਸੰਖੇਪਤ ਰੂਪ ਵਿੱਚ ਸੈਰ ਕੀਤੀ ਹੈ ਅਤੇ ਇਸ ਵਿੱਚ ਕੋਈ ਦੋਰਾਏ ਨਹੀਂ ਕਿ ਭਾਰਤ ਸੈਰ ਸਪਾਟੇ ਲਈ ਬੇਅੰਤ ਵਿਲੱਖਣਤਾ ਸੰਭਾਲੇ ਬੈਠਾ ਹੈ। ਅਸੀਂ ਭਾਵੇਂ ਭਾਰਤ ਦੇ ਕਿਸੇ ਵੀ ਸ਼ਹਿਰ ਪ੍ਰਾਂਤ ਜਾਂ ਦਿਸ਼ਾ ਤੋਂ ਕਿਸੇ ਵੀ ਸ਼ਹਿਰ ਪ੍ਰਾਂਤ ਜਾਂ ਦਿਸ਼ਾ ਵੱਲ ਜਾਈਏ, ਸਾਡਾ ਸਵਾਗਤ ਆਪਣਿਆਂ ਦੀ ਤਰ੍ਹਾਂ ਕੀਤਾ ਜਾਂਦਾ ਹੈ। ਸੋਹਣੀ ਮਹਿਮਾਨ ਨਿਵਾਜ਼ੀ ਭਾਰਤ ਦੀ ਖਾਸੀਅਤ ਹੈ, ਚਾਰਾਂ ਦਿਸ਼ਾਵਾਂ ਵਿੱਚ ਜਾਣ 'ਤੇ ਸਾਨੂੰ ਮਿਲਦੀ ਹੈ।
1: ਭਾਰਤ ਵਿੱਚ ਸੈਰ ਸਪਾਟਾ, ਹੁਣੇ ਤੁਸੀਂ ਡਾਕਟਰ ਵਿਨੇ ਨੀਤ ਕੌਰ ਦੀ ਇਹ ਵਾਰਤਾ ਸੁਣ ਰਹੇ ਸੀ। ਸਰੋਤਿਓ, ਅੱਜ ਵਰਲਡ ਡੈਫ ਡੇ ਯਾਨੀ ਵਿਸ਼ਵ ਬੋਲਾ ਦਿਵਸ ਵੀ ਹੈ। ਆਓ ਇਸ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ। ਅੰਕੜਿਆਂ ਦੇ ਮੁਤਾਬਕ ਪੂਰੇ ਵਿਸ਼ਵ ਵਿੱਚ 70 ਕਰੋੜ ਲੋਕ ਬੋਲੇ ਨੇ ਜਿਨ੍ਹਾਂ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ। ਇਹਨਾਂ 'ਚੋਂ 43 ਕਰੋੜ ਅਜਿਹੇ ਨੇ ਜਿਨ੍ਹਾਂ ਨੂੰ ਬਿਲਕੁਲ ਹੀ ਕੁਝ ਨਹੀਂ ਸੁਣਦਾ। ਇਹਨਾਂ 70 ਕਰੋੜ ਲੋਕਾਂ 'ਚੋਂ 80% ਲੋਕ ਵਿਕਾਸਸ਼ੀਲ ਜਾਂ ਫਿਰ ਆਰਥਿਕ ਪੱਖੋਂ ਕਮਜ਼ੋਰ ਦੇਸ਼ਾਂ 'ਚ ਰਹਿੰਦੇ ਨੇ। ਭਾਰਤ ਦੇ ਹਾਲਾਤ ਇਹ ਹਨ ਕਿ ਦੁਨੀਆਂ ਦੇ 5 ਬੋਲੇ ਮਨੁੱਖਾਂ 'ਚੋਂ 1 ਮਨੁੱਖ ਭਾਰਤ ਵਿੱਚ ਰਹਿੰਦਾ ਹੈ ਅਤੇ ਇਸ ਦਿਵਸ ਨੂੰ ਮਨਾਉਣ ਦਾ ਮਕਸਦ ਇਹ ਹੈ ਕਿ ਇਹ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਸਮਾਜਿਕ ਬਰਾਬਰੀ 'ਚ ਬੋਲੇ ਲੋਕਾਂ ਨੂੰ ਵੀ ਪੂਰੇ ਹੱਕ ਮਿਲਣ ਯਾਨੀ ਬਰਾਬਰੀ ਦਾ ਦਰਜਾ ਦਿੱਤਾ ਜਾਵੇ, ਇਹਨਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਕੀਤਾ ਜਾਵੇ। ਇਸੇ ਲਈ ਅੱਜ ਦੇ ਦਿਨ ਖਾਸ ਤੌਰ 'ਤੇ ਇਸ ਤਰ੍ਹਾਂ ਦੇ ਸੈਮੀਨਾਰ ਆਯੋਜਿਤ ਹੁੰਦੇ ਨੇ ਜਿਸ ਵਿੱਚ ਸੁਣਨ ਵਿੱਚ ਅਸਮਰਥ ਲੋਕਾਂ ਦੇ ਹੱਕਾਂ ਦੀ ਵਕਾਲਤ ਕਰਨ 'ਤੇ ਚਰਚਾ ਹੁੰਦੀ ਹੈ। ਸੰਕੇਤਕ ਭਾਸ਼ਾ ਨੂੰ ਵਧਾਵਾ ਦੇਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਬੋਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਦਿੱਕਤਾਂ ਅਤੇ ਉਹਨਾਂ ਨਾਲ ਨਜਿੱਠਣ ਦੇ ਤਰੀਕੇ ਸੁਝਾਏ ਜਾਂਦੇ ਨੇ। ਪਰ ਹਾਂ, ਜਿਨ੍ਹਾਂ ਲੋਕਾਂ ਨੂੰ ਕੰਨੋਂ ਸੁਣੀਦਾ ਨਹੀਂ ਉਹਨਾਂ 'ਚ ਬਹੁਤ ਕਾਬਲੀਅਤ ਹੁੰਦੀ ਹੈ ਭਾਵੇਂ ਕਿਸੇ ਵੀ ਖੇਤਰ 'ਚ ਹੋਵੇ। ਅਮਰੀਕਾ 'ਚ ਸਤੰਬਰ ਮਹੀਨੇ ਦਾ ਆਖਰੀ ਹਫ਼ਤਾ ਬੋਲਿਆਂ ਵੱਲੋਂ ਕੀਤੇ ਸ਼ਲਾਘਾਯੋਗ ਕੰਮਾਂ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ, ਜਿਸ ਵਿੱਚ ਬੋਲੇ ਕਲਾਕਾਰ ਆਪਣੀ ਗਾਉਣ ਵਜਾਉਣ, ਕਵਿਤਾ ਪੜ੍ਹਨ ਆਦਿ ਦੀ ਕਲਾ ਸਟੇਜ 'ਤੇ ਪ੍ਰਸਤੁਤ ਕਰਦੇ ਨੇ। ਉਹਨਾਂ ਵੱਲੋਂ ਬਣਾਈਆਂ ਗਈਆਂ ਹਸਤ ਕਲਾ ਦੀਆਂ ਚੀਜ਼ਾਂ ਦੀ ਨੁਮਾਇਸ਼ ਲਾਈ ਜਾਂਦੀ ਹੈ। ਬੋਲਿਆਂ ਵੱਲੋਂ ਖੇਡਾਂ ਦਾ ਆਯੋਜਨ ਹੁੰਦਾ ਹੈ। ਸੁਣਨ 'ਚ ਅਸਮਰੱਥ ਲੋਕ ਹੋਰ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲੈਂਦੇ ਨੇ। ਇਸ ਤਰ੍ਹਾਂ ਇਹਨਾਂ ਦਾ ਉਤਸਵ ਪੂਰਾ ਹਫ਼ਤਾ ਚੱਲਦਾ ਹੈ। ਸਾਨੂੰ ਵੀ ਇਹਨਾਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਅਤੇ ਇਹਨਾਂ ਦੇ ਹੱਕਾਂ ਅਤੇ ਸਮਾਜਿਕ ਬਰਾਬਰੀ ਲਈ ਹੁੰਗਾਰਾ ਭਰਨਾ ਚਾਹੀਦਾ ਹੈ। ਅਤੇ ਹੁਣ ਇੱਕ ਆਵਾਜ਼ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਆਸਾ ਸਿੰਘ ਮਸਤਾਨਾ ਦੇ ਗਾਇਕ ਗੀਤ। ਤੁਸੀਂ ਜਾਣਦੇ ਹੋ ਆਸਾ ਸਿੰਘ ਮਸਤਾਨਾ ਬੜੇ ਪੁਰਾਣੇ ਕਲਾਕਾਰ ਨੇ ਅਤੇ ਆਪਣੇ ਸਮੇਂ 'ਚ ਇਹਨਾਂ ਦੇ ਗੀਤ ਬਹੁਤ ਮਸ਼ਹੂਰ ਹੋਏ ਜਿਹੜੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਨੇ। ਲਓ ਪਹਿਲਾਂ ਇਹਨਾਂ ਦੀ ਆਵਾਜ਼ ਵਿੱਚ ਸੁਣੋ ਮੇਲੇ ਦਾ ਇੱਕ ਗੀਤ। ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚੱਲ ਮੇਰੇ ਨਾਲ ਕੁੜੇ।

0: ਤੁਸੀਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਇੱਕ ਗੀਤ ਆਸਾ ਸਿੰਘ ਮਸਤਾਨਾ ਦਾ ਗਾਇਆ ਬੜਾ ਮਸ਼ਹੂਰ ਹੋਇਆ ਸੀ, ਲੋਕਾਂ ਦਿੱਤੀ ਵਧਾਈ ਕਾਕਾ ਜੰਮ ਪਿਆ। ਆਓ ਸੁਣੀਏ ਇਹ ਗੀਤ।
1: ਵਧਾਈ ਵਧਾਈ ਕਾਕਾ ਜੰਮਣ ਦੀ ਵਧਾਈ।

ਹਰਚਰਨ ਸਿੰਘ ਪਰਵਾਨਾ ਦਾ ਲਿਖਿਆ ਗੀਤ ਪੇਸ਼ ਕਰ ਰਹੇ ਸਨ ਆਸਾ ਸਿੰਘ ਮਸਤਾਨਾ। ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਇਹ ਗੀਤ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ। ਗੀਤਕਾਰ ਨੇ ਨੰਦ ਲਾਲ ਨੂਰਪੁਰੀ।

0: अभी आप सुन रहे थे प्रोग्राम एक ही फिल्म से। ये आकाशवाणी दिल्ली का इंद्रप्रस्थ चैनल है। 1:40 होने वाले हैं, कुछ ही पलों में आप समाचार सुनेंगे।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤੀ ਫੌਜ ਵੱਲੋਂ ਪਾਕਿਸਤਾਨ ਚ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਦੇ ਸਾਹਮਣੇ ਭਾਰਤ ਦੀ ਦਹਿਸ਼ਤਗਰਦ ਵਿਰੋਧੀ ਨੀਤੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਸਮਰੱਥਾਵਾਂ ਦਾ ਵਿਕਾਸ ਕਰ ਰਿਹੈ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾ ਰਿਹੈ ਤੇ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3 ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਅੱਜ ਤੋਂ ਸ਼ੁਰੂ। ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਤਿਰੁਵਨੰਤਪੁਰਮ ਚ ਖੇਡਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਭਾਰਤੀ ਫੌਜ ਵੱਲੋਂ ਪਾਕਿਸਤਾਨ ਚ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਦੇ ਸਾਹਮਣੇ ਭਾਰਤ ਦੀ ਦਹਿਸ਼ਤਗਰਦੀ ਵਿਰੋਧੀ ਨੀਤੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਅੱਜ ਆਕਾਸ਼ਵਾਣੀ ਤੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਚ ਉਨ੍ਹਾਂ ਕਿਹਾ ਕਿ ਦੇਸ਼ ਕੱਲ੍ਹ 28 ਸਤੰਬਰ ਨੂੰ ਇਸ ਸਟਰਾਈਕ ਦੀ 10ਵੀਂ ਵਰ੍ਹੇਗੰਢ ਮਨਾਏਗਾ। ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਇਹ ਦੇਖ ਕੇ ਹੈਰਾਨ ਹੈ ਕਿ ਕਿਵੇਂ ਬਹਾਦਰ ਭਾਰਤੀ ਜਵਾਨਾਂ ਨੇ ਦਹਿਸ਼ਤਗਰਦੀ ਖਿਲਾਫ਼ ਸਰਜੀਕਲ ਸਟਰਾਈਕ ਕਰਨ ਲਈ ਕੰਟਰੋਲ ਰੇਖਾ ਪਾਰ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਲੰਮੇ ਸਮੇਂ ਤੋਂ ਦਹਿਸ਼ਤਗਰਦੀ ਹਮਲਿਆਂ ਤੋਂ ਪੀੜਤ ਸੀ ਅਤੇ ਸਰਜੀਕਲ ਸਟਰਾਈਕ ਇਸ ਦਾ ਫੈਸਲਾਕੁੰਨ ਜਵਾਬ ਸੀ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ ਆਪਰੇਸ਼ਨ ਸਿੰਦੂਰ ਤੱਕ ਭਾਰਤ ਨੇ ਵਾਰ ਵਾਰ ਇਹ ਸੰਦੇਸ਼ ਦਿੱਤੈ ਕਿ ਦਹਿਸ਼ਤਗਰਦੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
2: बीते एक दशक में बालाकोट की एयर स्ट्राइक से लेकर ऑपरेशन सिंदूर तक भारत ने बार बार ये स्पष्ट संदेश दिया है कि अगर आतंकवादी भारत पर आंख उठाएंगे तो उसका करारा जवाब दिया जाएगा। आतंकवादी हमलों ने भारत को लंबे समय तक चोट पहुंचाई है। पहले भी हर आतंकी हमले के बाद पाकिस्तान पर कार्रवाई की मांग होती थी। अब आज का भारत आतंकवाद के खिलाफ जीरो टॉलरेंस पॉलिसी लेकर चल रहा है।
1: ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 11 ਸਤੰਬਰ ਨੂੰ ਅਮਰੀਕਾ ਚ ਵਰਲਡ ਟ੍ਰੇਡ ਸੈਂਟਰ ਤੇ ਹੋਈ ਦਹਿਸ਼ਤਗਰਦੀ ਹਮਲੇ ਦੀ 25ਵੀਂ ਬਰਸੀ ਹੈ। ਮਰਦਮਸ਼ੁਮਾਰੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਪਹਿਲਾ ਗੇੜ ਕਰੀਬ ਸਾਰੇ ਰਾਜਾਂ ਚ ਪੂਰਾ ਹੋ ਗਿਐ ਤੇ 32 ਕਰੋੜ ਤੋਂ ਵੱਧ ਪਰਿਵਾਰਾਂ ਦਾ ਡੇਟਾ ਦਰਜ ਕੀਤਾ ਗਿਐ। ਉਨ੍ਹਾਂ ਕਿਹਾ ਕਿ ਇਸ ਸਮੇਂ ਲੱਦਾਖ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਖੰਡ ਦੇ ਦੂਰ ਦੁਰਾਡੇ ਤੇ ਬਰਫ਼ ਨਾਲ ਢਕੇ ਖੇਤਰਾਂ ਚ ਕੰਮ ਚੱਲ ਰਿਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਨਗਣਨਾ ਹਰ ਕਿਸੇ ਦੀ ਰਾਸ਼ਟਰੀ ਜ਼ਿੰਮੇਵਾਰੀ ਹੈ ਤੇ ਲੋਕ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਦੇ ਨੇ।
2: ਜਨਗਣਨਾ ਹਮ ਸਭ ਦਾ ਰਾਸ਼ਟਰੀ ਦਾਇਤਵ ਹੈ। ਮੈਨੇ 15 ਅਗਸਤ ਕੋ ਵੀ ਦੇਸ਼ਵਾਸੀਓ ਸੇ ਆਗ੍ਰਹਿ ਕੀਆ ਥਾ ਕਿ ਇਸਕੇ ਲੀਏ ਆਪਣਾ ਸਮੇਂ ਜ਼ਰੂਰ ਨਿਕਾਲੇ। ਜਨਗਣਨਾ ਕੇ ਲੀਏ ਆਪਣੀ ਜਾਣਕਾਰੀ ਸਵਯਮ ਦਰਜ ਕਰਨੇ ਕੀ ਇਹ ਸੁਵਿਧਾ ਬਹੁਤ ਆਸਾਨ ਹੈ। ਆਪ ਆਪਣੇ ਮੋਬਾਈਲ ਸੇ ਹੀ ਆਪਣੀ ਔਰ ਆਪਣੇ ਪਰਿਵਾਰ ਕੀ ਜਾਣਕਾਰੀ ਦਰਜ ਕਰਾ ਸਕਤੇ ਹੈ। ਇਹ ਸੁਵਿਧਾ ਹਿੰਦੀ ਸਹਿਤ 16 ਭਾਸ਼ਾਓਂ ਮੇਂ ਉਪਲਬਧ ਹੈ।
1: ਹੁਣ ਤੱਕ 2,60,00,000 ਤੋਂ ਵੱਧ ਲੋਕਾਂ ਨੇ ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਆਪਣੇ ਵੇਰਵੇ ਰਜਿਸਟਰਡ ਕੀਤੇ ਨੇ। ਪ੍ਰਧਾਨ ਮੰਤਰੀ ਨੇ ਆਉਂਦੀ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਫਾਈ ਗਾਂਧੀ ਜੀ ਦੇ ਜੀਵਨ ਦੇ ਮਾਰਗਦਰਸ਼ਕ ਸਿਧਾਂਤਾਂ ਚੋਂ ਇਕ ਸੀ। ਉਨ੍ਹਾਂ ਕਿਹਾ ਕਿ ਸਵੱਛਤਾ ਹੀ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ਾ ਮੁਕਤ ਯੁਵਾ ਮੁਹਿੰਮ ਦੇ ਤਹਿਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਨੇ ਹਾਲ ਹੀ ਚ ਨਸ਼ਿਆਂ ਤੋਂ ਦੂਰ ਰਹਿਣ ਦਾ ਅਹਿਦ ਲਿਐ ਅਤੇ ਇਸ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਲਈ ਐ। ਸ੍ਰੀ ਮੋਦੀ ਨੇ ਕਿਹਾ ਕਿ ਇਹ ਮੁਹਿੰਮ 100 ਹਫ਼ਤਿਆਂ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੀ ਰਚਨਾਤਮਕਤਾ ਦੀ ਵਰਤੋਂ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਮਾਈ ਇੰਡੀਆ ਪਲੇਟਫਾਰਮ ਤੇ ਰਾਸ਼ਟਰੀ ਗੀਤ, ਸਲੋਗਨ, ਲੇਖਨ ਤੇ ਨੁੱਕੜ ਨਾਟਕਾਂ ਸਮੇਤ ਕਈ ਮੁਕਾਬਲੇ ਆਯੋਜਿਤ ਕੀਤੇ ਗਏ ਨੇ। ਪ੍ਰਧਾਨ ਮੰਤਰੀ ਨੇ ਭਾਰਤ ਦੇ ਨਿਰੰਤਰ ਮਜ਼ਬੂਤ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਪਿੰਡਾਂ ਤੇ ਕਸਬਿਆਂ ਤੋਂ ਖਿਡਾਰੀਆਂ ਨੂੰ ਲੱਭਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਪੰਜਾਬ ਦੇ ਰਜਿੰਦਰ ਸਿੰਘ ਦਾ ਜ਼ਿਕਰ ਕੀਤਾ ਜੋ ਸਾਲ 1980 ਦੇ ਓਲੰਪਿਕ ਚ ਸੋਨੇ ਦਾ ਤਮਗਾ ਜਿੱਤਣ ਵਾਲੀ ਹਾਕੀ ਟੀਮ ਦਾ ਹਿੱਸਾ ਰਹੇ ਨੇ। ਉਨ੍ਹਾਂ ਨੇ 1982 ਦੇ ਵਿਸ਼ਵ ਕੱਪ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

0: हाकी विच भारत दे प्रभावशाली प्रदर्शन दी चर्चा करदिया श्री मोदी ने कहा कि भारत ने 2001 च अपना पहला जूनियर मर्द विश्व कप ते 2003 च सीनियर एशिया कप जीत्या। प्रधानमंत्री ने एक जिला एक उत्पाद पहलकदमी बारे भी अपील की थी। श्री मोदी ने कहा कि इस साल कुपोषण नाल नजिठण लई कई पहलकदमियां कीतियां गईयां ने। इह आंगनवाड़ी केन्द्र हुण पोषण ट्रैकर नाल डिजिटल तौर ते जुड़े होए ने। श्री मोदी ने कहा कि उन्हां नूं आंगनवाड़ी केन्द्रां नाल जुड़े लोकां ते माण है। अखीर च प्रधानमंत्री ने लोगों उत्साहजनक कहानियां सांझे करते रहने की अपील की थी क्योंकि यह जानकारी की कहानियां दूजों को प्रेरणा दिंदियां ने। इसे तहत पंजाब के रजिंदर सिंह चुन्ना का जिक्र अज प्रधानमंत्री वालों मन की बात किया गया। उन्होंने मोहाली तो आकाशवाणी के पत्रकार मनोज किरतर नाल एक विशेष गलबात करदिया कहा
1: मैं प्रधानमंत्री श्री नरेंद्र मोदी जी का बहुत बहुत धन्यवाद करदा जिन्होंने एक राउंड ग्लास बारे और मेरे बारे ना लिया ते ए प्रेरणा दे नाल नाल मैनूं कॉन्फिडेंस भी मिलेगा ते मैं होर भी वधिया काम करांगा। मेरे नाल नाल जिन्ने भी खिडारी है जां कोच ने उन्हां नूं भी एक प्रेरणा मिलेगी।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਭਾਰਤ ਭਵਿੱਖ ਵਿਚ ਜੰਗ ਦੀ ਪ੍ਰਕਿਰਤੀ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਸਮਰੱਥਾਵਾਂ ਦਾ ਵਿਕਾਸ ਕਰ ਰਿਹੈ ਤਾਂ ਜੋ ਇਕ ਆਤਮ ਨਿਰਭਰ ਤੇ ਅਗਾਂਹ ਵਧੂ ਰੱਖਿਆ ਪ੍ਰਣਾਲੀ ਬਣਾਈ ਜਾ ਸਕੇ। ਅੱਜ ਨਵੀਂ ਦਿੱਲੀ ਚ ਇਕ ਸਮਾਗਮ ਚ ਬੋਲਦਿਆਂ ਉਨਾਂ ਕਿਹਾ ਕਿ ਦੇਸ਼ ਸਿਰਫ਼ ਤਕਨਾਲੋਜੀ ਦੀ ਦਰਾਮਦ ਤੇ ਧਿਆਨ ਕੇਂਦਰਿਤ ਨਹੀਂ ਕਰ ਰਿਹਾ ਸਗੋਂ ਰੱਖਿਆ ਤਕਨਾਲੋਜੀ ਨੂੰ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਵਿੱਖ ਦੀਆਂ ਜੰਗ ਤਕਨਾਲੋਜੀ ਆਧਾਰਿਤ ਹੋਣਗੀਆਂ ਅਤੇ ਤਕਨੀਕੀ ਤੌਰ ਤੇ ਉੱਨਤ ਮੁਲਕਾਂ ਦੀ ਜੰਗ ਦੇ ਮੈਦਾਨ ਚ ਇਕ ਉੱਚ ਸਥਿਤੀ ਹੋਵੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨਾ ਤਾਂ ਜੰਗ ਚਾਹੁੰਦਾ ਹੈ ਤੇ ਨਾ ਹੀ ਕਿਸੇ ਦੇਸ਼ ਦੇ ਖੇਤਰ ਤੇ ਕਬਜ਼ਾ ਕਰਨਾ ਚਾਹੁੰਦਾ। ਉਨ੍ਹਾਂ ਸਪਸ਼ਟ ਕੀਤਾ ਕਿ ਸ਼ਾਂਤੀ ਤੇ ਕਮਜ਼ੋਰੀ ਵਿਚ ਅੰਤਰ ਹੁੰਦੈ। ਭਾਰਤ ਸ਼ਾਂਤੀ ਦਾ ਸਮਰਥਨ ਕਰਦੈ ਪਰ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਅੱਜ ਵਿਸ਼ਵ ਸੈਰ ਸਪਾਟਾ ਦਿਵਸ ਹੈ। ਇਸ ਮੌਕੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗੁਰਜਿੰਦਰ ਸਿੰਘ ਸ਼ੇਖਾਵਤ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਸੈਰ ਸਪਾਟਾ ਹੁਣ ਸਿਰਫ਼ ਵੱਖ ਵੱਖ ਥਾਵਾਂ ਦੀ ਯਾਤਰਾ ਕਰਨ ਬਾਰੇ ਨਹੀਂ ਸਗੋਂ ਇਹ ਰੁਜ਼ਗਾਰ, ਸਥਾਨਕ ਆਰਥਿਕਤਾ ਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਥੰਮ ਵੀ ਬਣ ਰਿਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਵਿਕਸਿਤ ਭਾਰਤ ਲਈ ਇਕ ਆਰਥਿਕ ਸ਼ਕਤੀ ਵਜੋਂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਉਨਾਂ ਭਾਰਤ ਨੂੰ ਸੈਰ ਸਪਾਟੇ ਵਾਸਤੇ ਦੁਨੀਆਂ ਦਾ ਪਸੰਦੀਦਾ ਸਥਾਨ ਬਣਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਸੈਰ ਸਪਾਟਾ ਵੱਖ ਵੱਖ ਲੋਕਾਂ, ਸਭਿਆਚਾਰਾਂ ਤੇ ਸਮਾਜ ਪ੍ਰਤੀ ਜਾਗਰੂਕਤਾ ਵਧਾਉਣ ਦੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਯਾਤਰਾ ਪ੍ਰੇਮੀਆਂ ਲਈ ਇਕ ਸੁਰੱਖਿਅਤ ਤੇ ਵਿਕਸਿਤ ਸਥਾਨ ਵਜੋਂ ਉਭਰ ਕੇ ਸਾਹਮਣੇ ਆਇਆ ਏ। ਵਿਦੇਸ਼ ਮੰਤਰੀ ਡਾ ਅਜੈ ਸ਼ੰਕਰ ਨੇ ਅੱਜ ਤੁਰਕਮੇਨਿਸਤਾਨ ਸਰਕਾਰ ਤੇ ਵਿਦੇਸ਼ ਮੰਤਰੀ ਰਾਸ਼ਿਦ ਮੇਰਦੋਫ ਨੂੰ ਆਜ਼ਾਦੀ ਦੀ 35ਵੀਂ ਵਰ੍ਹੇਗੰਢ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਅਜੈ ਸ਼ੰਕਰ ਨੇ ਕਿਹਾ ਕਿ ਉਹ ਭਾਰਤ ਅਤੇ ਤੁਰਕਮੇਨਿਸਤਾਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦੇ ਨੇ। ਨਵੀਂ ਦਿੱਲੀ ਵਿਚ ਕੱਲ੍ਹ ਤੋਂ ਦੋ ਦਿਨਾਂ ਰਾਸ਼ਟਰੀ ਖੇਤੀਬਾੜੀ ਸੰਮੇਲਨ ਸ਼ੁਰੂ ਹੋ ਰਿਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਦਾ ਉਦਘਾਟਨ ਕਰਨਗੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆਉਣ ਵਾਲੇ ਹਾੜੀ ਸੀਜ਼ਨ ਲਈ ਮੁੱਖ ਤਰਜੀਹਾਂ ਅਤੇ ਤਿਆਰੀਆਂ ਤੇ ਚਰਚਾ ਕਰਨ ਲਈ ਇਸ ਸੰਮੇਲਨ ਦਾ ਆਯੋਜਨ ਕਰ ਰਿਹੈ। ਕਾਨਫਰੰਸ ਵਿਚ ਕੇਂਦਰ ਤੇ ਰਾਜ ਸਰਕਾਰਾਂ ਖੇਤੀਬਾੜੀ ਉਤਪਾਦਨ, ਉਤਪਾਦਕਤਾ, ਸਥਿਰਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ਤੇ ਰਣਨੀਤੀਆਂ ਵਿਕਸਿਤ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਕ੍ਰਿਕਟ ਵਿਚ ਭਾਰਤ ਤੇ ਵੈਸਟ ਇੰਡੀਜ਼ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਅੱਜ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ ਦਰਮਿਆਨ 5 ਮੈਚਾਂ ਦੀ 2020 ਸੀਰੀਜ਼ ਖੇਡੀ ਜਾਏਗੀ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਇਕ ਰੋਜ਼ਾ ਟੀਮ ਚ ਸ਼ਾਮਲ ਨੇ। ਸ਼ੇਸ਼ ਅਈਅਰ 2020 ਸੀਰੀਜ਼ ਚ ਭਾਰਤੀ ਟੀਮ ਦੇ ਕਪਤਾਨ ਹੋਣਗੇ। ਲੜੀ ਦਾ ਪਹਿਲਾ ਮੈਚ ਅੱਜ ਦੁਪਹਿਰ ਬਾਅਦ 2 ਵਜੇ ਤਿਰੁਵਨੰਤਪੁਰਮ ਚ ਖੇਡਿਆ ਜਾਏਗਾ। ਦੂਜਾ ਮੈਚ 30 ਸਤੰਬਰ ਨੂੰ ਗੁਹਾਟੀ ਵਿਚ ਤੇ ਤੀਜਾ 3 ਅਕਤੂਬਰ ਨੂੰ ਨਿਊ ਚੰਡੀਗੜ੍ਹ ਚ ਖੇਡਿਆ ਜਾਵੇਗਾ। ਜਾਪਾਨ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਨੇ ਅੱਜ ਮਰਦਾਂ ਦੇ 80 ਕਿਲੋਗਰਾਮ ਭਾਰ ਵਰਗ ਦੇ ਕੁਆਟਰ ਫਾਈਨਲ ਚ ਤਾਜਿਕਿਸਤਾਨ ਦੇ ਨੇਕਰੂਜ਼ ਸਲੀਮੋਵ ਨੂੰ 5-0 ਨਾਲ ਹਰਾ ਕੇ ਭਾਰਤ ਦਾ ਪਹਿਲਾ ਮੁੱਕੇਬਾਜ਼ੀ ਵਿਚ ਤਮਗਾ ਪੱਕਾ ਕਰ ਲਿਆ। ਪਿਛਲੇ ਮਹੀਨੇ ਗਲਾਸਕੋ ਚ ਅੰਕੁਸ਼ ਨੇ ਰਾਸ਼ਟਰਮੰਡਲ ਖੇਡਾਂ ਚ ਸੋਨੇ ਦਾ ਤਮਗਾ ਜਿੱਤਿਆ ਸੀ। ਤਾਜਿਕਿਸਤਾਨ ਉਤੇ ਜਿੱਤ ਦੇ ਨਾਲ ਉਹ ਮੁਕਾਬਲੇ ਦੇ ਸੈਮੀ ਫਾਈਨਲ ਵਿਚ ਪਹੁੰਚ ਗਏ ਨੇ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਿਹਾ ਭਾਰਤੀ ਫੌਜ ਵੱਲੋਂ ਪਾਕਿਸਤਾਨ ਚ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਨੇ ਦੁਨੀਆਂ ਸਾਹਮਣੇ ਭਾਰਤ ਦੀ ਦਹਿਸ਼ਤਗਰਦੀ ਖਿਲਾਫ਼ ਨੀਤੀ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਯੁਵਾ ਮੁਹਿੰਮ ਦਾ ਹਿੱਸਾ ਬਣਨ